0: don't worry. That's why we are here.
1: ਮੈਨੂੰ ਪਤਾ ਤੇਰੇ ਦਿਲ ਵਿੱਚ ਕੀ ਲੋਕਾਂ ਨੂੰ ਸਾਡੀ ਸਮਝ ਹੀ ਨਹੀਂ ਮੈਂ ਜਾਣਦਾ ਬੇਬੀ ਤੂੰ ਜਾਣਦੀ ਮੈਂ ਤੇਰਾ ਤੂੰ ਮੇਰੇ ਲਈ
0: We are UCPK Duniya FM 92.6
2: Fasten your seat belt.

ਕੀ ਜੰਗ ਸਾਨੂੰ ਚੁੱਪ ਚਪੀਤਾ ਵੇਖ ਕੇ ਪਈ ਆਖਣ ਲੋਕ ਮਲੰਗ ਅਸਾਂ ਖੁੱਬੇ ਗਮ ਦੇ ਖੋਬੜੇ ਸਾਡੇ ਲੰਬੇ ਹੋ ਗਏ ਕੇਸ ਪਾਤਾ ਨੇ ਬਾਣੇ ਸੋਚਦੇ ਅਸਾਂ ਰੁੰਦੇ ਰਹਿੰਦੇ ਖੇਸ ਸਾਡੇ ਸਰ ਤੇ ਸੂਰਜ ਹਾੜਦਾ ਸਾਡੇ ਅੰਦਰ ਸੀਤ ਸਿਆ ਬਿਨ ਛਾਉਣ ਚੀਤਰ ਰੁੱਖ ਦੀ ਸਾਡੇ ਅੰਦਰ ਬਾਂਬੜ ਬਾ ਅਸਾਂ ਮੱਚ ਮਚਾਇਆ ਇਸ਼ਕ ਦਾ ਸਾਡੇ ਲੂਸਿਆ ਇੱਕ ਕਲੂ ਅਸਾਂ ਖੁਦ ਨੂੰ ਭੁੱਲੇ ਸਾਂਵਲਾ ਸਾਂ ਹਰਦਮ ਜਪਿਆ ਤੂੰ।

0: worry. That's why we are here.
1: ਮੈਨੂੰ ਪਤਾ ਤੇਰੇ ਦਿਲ ਵਿੱਚ ਕੀ ਲੋਕਾਂ ਨੂੰ ਸਾਡੀ ਸਮਝ ਹੀ ਨਹੀਂ ਮੈਂ ਜਾਣਦਾ ਬੇਬੀ ਤੂੰ ਜਾਣਦੀ ਮੈਂ ਤੇਰਾ ਤੂੰ ਮੇਰੇ ਲਈ
0: We are UCPK Duniya FM 92.6